ਬਾ ਜਿੱਦੀ ਵੱਢੇਗੀ ਜਦ ਆਪਾਂ ਕੀ ਕਹਿ ਆਪਣੇ ਖੇਤਾਂ ਕੇ ਮਾਇਨੇ ਕੋਈ ਤਰੀਕਾ ਕੋਈ ਜੋ ਕੋ ਕੈਮੀਕਲ ਨਹੀਂ ਛਿੜਕਾਂ ਸ਼ੁੱਧ ਜਿਹੀ ਦੇਸੀ ਖਾਦ ਹੈ ਵੀ ਕੋ ਜ਼ਿਆਦਾ ਤੋਂ ਜ਼ਿਆਦਾ ਆਪਾਂ ਉਪਯੋਗ ਕਰਾਂ।